ਦੀ ਸੁਣਾ ਦੀ ਅਬ ਸੁਣ ਮੁਝਕੋ ਪਾਸ ਅਤੇ ਬੈਕ ਤੇ ਚੈੱਕ ਕਰ ਫਲੋ ਪੂਰੀ ਹੈ ਤੇ ਜੇਸ ਐਟੀਟਿਊਡ ਅੰਗਰੇਸ ਪਰ ਰੇਸ ਵੋ ਹੀ ਜਿੱਤੇ ਜੋ ਸਟੇਡੀ ਐਂਡ ਸਲੋ ਬੈਮ ਬੈਮ ਦਿਲ ਧੜਕੇ ਡਰ ਕਰਕੇ ਤੁਝੇ ਕਿੰਗ ਕਰਤਾ ਹੈ ਹਾਂ ਸੁਣ ਕੇ ਤੇਰੀ ਸਾਰੀ ਕਹਾਣੀ ਹਰ ਸ਼ੈਤਾਨੀ ਕਰਤਾ ਹੈ ਹਾਂ